ਦੀ ਬਰਾਮਦ ਕੀਤੀ ਗਈ ਸਮੱਗਰੀ ਨੂੰ ਨਿਯਮਾਂ ਅਨੁਸਾਰ ਮੌਕੇ ਤੇ ਹੀ ਨਸ਼ਟ ਕਰ ਦਿੱਤਾ ਗਿਆ। ਉਹਨਾਂ ਕਿਹਾ ਕਿ ਵਿਭਾਗ ਗੈਰ ਕਾਨੂੰਨੀ ਸ਼ਰਾਬ ਦੇ ਵਪਾਰ ਤੇ ਸ਼ਿਕੰਜਾ ਕੱਸਣ ਲਈ ਵਚਨਬੱਧ ਹੈ। ਉਹਨਾਂ ਚੇਤਾਵਨੀ ਦਿੱਤੀ ਕਿ ਨਾਜਾਇਜ਼ ਸ਼ਰਾਬ ਦੇ ਨਿਰਮਾਣ, ਢੋਆ ਢੁਆਈ ਅਤੇ ਵਿਕਰੀ ਵਿੱਚ ਸ਼ਾਮਲ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜਲੰਧਰ ਵਿਖੇ ਪਠਾਨਕੋਟ ਰੋਡ ਤੇ ਅੱਜ ਸਵੇਰੇ ਹੋਏ ਇੱਕ ਸੜਕ ਹਾਦਸੇ ਵਿੱਚ ਇੱਕ ਅਣਪਛਾਤੀ ਬੱਸ ਨੇ ਇੱਕ ਮੋਟਰ ਰੇਹੜੀ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਮਾਰਤੀ ਸਮੇਤ ਇੱਕ ਪਰਿਵਾਰ ਦੇ ਦੋ ਮੈਂਬਰਾਂ ਦੀ ਮੌਤ ਹੋ ਗਈ, ਜਦਕਿ ਦੂਜੀ ਧੀ ਗੰਭੀਰ ਜ਼ਖਮੀ ਹੋ ਗਈ। ਬੱਸ ਡਰਾਈਵਰ ਹਾਦਸੇ ਵਾਲੀ ਥਾਂ ਤੋਂ ਬੱਸ ਲੈ ਕੇ ਫਰਾਰ ਹੋ ਗਿਆ ਦੱਸਿਆ ਗਿਆ ਏ। ਪੁਲਿਸ ਜਾਂਚ

0: ਕਿ ਐਸੋਸੀਏਸ਼ਨ ਆਫ ਪੰਜਾਬ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਪੰਜਾਬ ਦੀ ਸਾਈਕਲਿੰਗ ਨੂੰ ਬਲਦੀਆਂ 'ਤੇ ਲੈ ਕੇ ਜਾਣਾ ਸਾਈਕਲਿੰਗ ਐਸੋਸੀਏਸ਼ਨ ਪੰਜਾਬ ਦਾ ਟੀਚਾ ਹੈ। ਰੈਲੀ ਦਾ ਮੁੱਖ ਮਕਸਦ ਮਹਿਲਾਵਾਂ ਨੂੰ ਸਾਈਕਲਿੰਗ ਖੇਡ ਦੇ ਨਾਲ ਜੋੜਨਾ, ਉਹਨਾਂ ਨੂੰ ਖੇਡਾਂ ਪ੍ਰਤੀ ਪ੍ਰੇਰਿਤ ਕਰਨਾ ਅਤੇ ਸਿਹਤਮੰਦ ਜੀਵਨ ਸ਼ੈਲੀ ਵੱਲ ਉਤਸ਼ਾਹਿਤ ਕਰਨਾ ਸੀ। ਉਹਨਾਂ ਦੱਸਿਆ ਕਿ ਰੈਲੀ ਵਿੱਚ ਵੱਖ ਵੱਖ ਉਮਰ ਵਰਗਾਂ ਦੀਆਂ ਮਹਿਲਾ ਖਿਡਾਰੀਆਂ ਨੇ ਹਿੱਸਾ ਲਿਆ। ਰੈਲੀ ਤੋਂ ਬਾਅਦ ਉਹਨਾਂ ਦੇ ਨਤੀਜੇ ਅਨੁਸਾਰ ਅਲੀਟ ਵਰਗ ਵਿੱਚ ਆਸ਼ਾ ਨੇ ਪਹਿਲਾ, ਲਵਲੀਨ ਕੌਰ ਨੇ ਦੂਜਾ ਅਤੇ ਆਸਿਮਾ ਨੇ ਤੀਜਾ ਸਥਾਨ ਹਾਸਲ ਕੀਤਾ। ਜੂਨੀਅਰ ਵਰਗ ਵਿੱਚ ਤਰਵੀਰ ਕੌਰ ਨੇ ਪਹਿਲਾ, ਅਰਾਧਿਆ ਨੇ ਦੂਜਾ ਅਤੇ ਅਨੰਨਿਆ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਸਭ ਜੂਨੀਅਰ ਵਰਗ ਵਿੱਚ ਸੀਰਜ ਜੌਹਰ ਨੇ ਪਹਿਲਾ, ਮੁਸਕਾਨ ਨੇ ਦੂਜਾ ਅਤੇ ਹਰਰੂਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਦੇ ਨਾਲ ਹੀ ਬਠਿੰਡਾ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਵੀ ਅਜਿਹੀ ਲੀਗ ਅਤੇ ਰੈਲੀ ਕੱਢੀ ਗਈ ਜਿਸ ਵਿੱਚ ਨੌਜਵਾਨ ਲੜਕੇ, ਲੜਕੀਆਂ, ਪੁਰਸ਼ਾਂ ਅਤੇ ਔਰਤਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। ਇਸ ਮੌਕੇ ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ ਦੇ ਸੀਨੀਅਰ ਅਹੁਦੇਦਾਰ ਬਖਸ਼ੀਸ਼ ਸਿੰਘ ਨੇ ਕਿਹਾ ਕਿ ਸਾਈਕਲਿੰਗ ਸਿਰਫ ਇੱਕ ਖੇਡ ਨਹੀਂ, ਸਗੋਂ ਸਿਹਤਮੰਦ ਅਤੇ ਅਨੁਸ਼ਾਸਿਤ ਜੀਵਨ ਸ਼ੈਲੀ ਦਾ ਹਿੱਸਾ ਹੈ। ਪੰਜਾਬ ਅਤੇ ਚੰਡੀਗੜ੍ਹ ਵਿੱਚ ਗਰਮੀ ਨੇ ਇੱਕ ਵਾਰ ਫਿਰ ਜੋਰ ਫੜ ਲਿਆ ਹੈ। ਪਿਛਲੇ 24 ਘੰਟਿਆਂ ਦੌਰਾਨ ਤਾਪਮਾਨ ਵਿੱਚ 5.4 ਡਿਗਰੀ ਸੈਲਸੀਅਸ ਦਾ ਵਾਧਾ ਕੀਤਾ ਗਿਆ ਹੈ। ਹਾਲਾਂਕਿ ਤਾਪਮਾਨ ਅਜੇ ਵੀ ਆਮ ਨਾਲੋਂ 2.2 ਡਿਗਰੀ ਸੈਲਸੀਅਸ ਘੱਟ ਹੈ। ਇਸ ਦੇ ਨਾਲ ਹੀ ਪ੍ਰਾਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ @AIRRNU ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 'ਤੇ। ਨਮਸਕਾਰ।
1: FM 107.2 MHz ਪਰ ਆਪ ਸੁਣ ਰਹੇ ਵਿਵਿਧ ਭਾਰਤੀ ਕਾ ਚੰਡੀਗੜ੍ਹ ਕੇਂਦਰ। ਲੇਕਰ ਹਾਜ਼ਰ ਹੈ ਫਿਲਮ ਸੰਗੀਤ। ਆਗਾਜ਼ ਕਰਤੇ ਹੈ ਹੱਦ ਕਰ ਦੀ ਆਪਣੇ ਫਿਲਮ ਕੇ ਗੀਤ ਕੇ ਸਾਥ। ਆਵਾਜ਼ੇ ਉਦਿਤ ਨਾਰਾਇਣ, ਕਵਿਤਾ ਕ੍ਰਿਸ਼ਨਮੂਰਤੀ ਕੀ, ਗੀਤ ਕੇ ਬੋਲ ਆਨੰਦ ਬਖਸ਼ੀ ਕੇ ਹੈ, ਸੰਗੀਤ ਆਨੰਦ ਰਾਜ ਆਨੰਦ ਕਾ।

0: ਸਿੱਖਿਆ ਪ੍ਰਣਾਲੀ ਦੀ ਵਧਦੀ ਤਾਕਤ ਤੇ ਸੂਬੇ ਦੇ ਨੌਜਵਾਨਾਂ ਦੀ ਅਥਾਹ ਸੰਭਾਵਨਾ ਨੂੰ ਦਰਸਾਉਂਦੀ ਹੈ। ਪ੍ਰੀਖਿਆਵਾਂ ਚ ਕੁੜੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਉਜਾਗਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀਆਂ ਪ੍ਰਾਪਤੀਆਂ ਮਹਿਲਾ ਸਸ਼ਕਤੀਕਰਨ ਦਾ ਇੱਕ ਮਜ਼ਬੂਤ ਪ੍ਰਤੀਕ ਨੇ ਤੇ ਇਸ ਗੱਲ ਦਾ ਸਬੂਤ ਨੇ ਕਿ ਬਰਾਬਰ ਮੌਕੇ ਧੀਆਂ ਨੂੰ ਹਰ ਖੇਤਰ ਵਿੱਚ ਉੱਤਮਤਾ ਪ੍ਰਾਪਤ ਕਰਨ ਲਈ ਯੋਗ ਬਣਾਉਂਦੇ ਨੇ। ਪੰਜਾਬ ਕੌਮ ਸੇਵਾ ਕਮਿਸ਼ਨ ਦੇ ਉਪ ਚੇਅਰਮੈਨ ਕੀਮਤੀ ਭਗਤ ਨੇ ਅੱਜ ਹੁਸ਼ਿਆਰਪੁਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕਾਨਫਰੰਸ ਕੀਤੀ। ਉਨ੍ਹਾਂ ਗਊਧਨ ਦੀ ਸੰਭਾਲ ਤੇ ਸੁਰੱਖਿਆ ਸਬੰਧੀ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਗਊਆਂ ਦੀ ਸੰਭਾਲ ਤੇ ਉਨ੍ਹਾਂ ਦੀ ਵਧੀਆ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੇ ਸਬੰਧਤ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਆਵਾਰਾ ਪਸ਼ੂਆਂ ਨੂੰ ਸੜਕਾਂ ਤੋਂ ਹਟਾ ਕੇ ਗਊਸ਼ਾਲਾਵਾਂ ਵਿੱਚ ਭੇਜਿਆ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਕੋਈ ਵੀ ਵਿਅਕਤੀ ਪਸ਼ੂਆਂ ਨੂੰ ਸੜਕਾਂ ਤੇ ਛੱਡਦਾ ਹੈ ਤਾਂ ਉਸਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਪਟਿਆਲਾ ਵੱਲੋਂ ਪਿੰਡ ਘਣੀਵਾਲ ਵਿਖੇ ਖੇਤ ਬਚਾਓ ਅਭਿਆਨ ਤਹਿਤ ਅੱਜ ਇੱਕ ਰੋਜ਼ਾ ਕਿਸਾਨ ਜਾਗਰੂਕਤਾ ਕੈਂਪ ਲਾਇਆ ਗਿਆ। ਫਸਲ ਵਿਗਿਆਨ ਬਾਰੇ ਸਹਾਇਕ ਪ੍ਰੋਫੈਸਰ ਡਾ. ਗੁਰਪ੍ਰੀਤ ਸਿੰਘ ਨੇ ਕਿਸਾਨਾਂ ਨੂੰ ਖੇਤੀ ਦੀ ਲਾਗਤ ਘਟਾਉਣ ਤੇ ਜ਼ਮੀਨ ਦੀ ਸਿਹਤ ਸੁਧਾਰਨ ਵਾਸਤੇ ਰੂੜੀ ਫਸਲੀ ਰਹਿਣ ਖੂੰਹਦ ਜੀਵਾਣੂ ਖਾਦਾਂ ਅਤੇ ਜੈਵਿਕ ਖਾਦ ਦੀ ਵਰਤੋਂ ਲਾਜ਼ਮੀ ਤੌਰ ਤੇ ਕਰਨ ਦੀ ਸਲਾਹ ਦਿੱਤੀ। ਇਸ ਦੇ ਨਾਲ ਹੋਰਨਾਂ ਮਾਹਰਾਂ ਨੇ ਵੀ ਜਾਣਕਾਰੀ ਦਿੱਤੀ। ਇਸ ਮੌਕੇ ਉਦਮੀ ਕਿਸਾਨਾਂ ਨੇ ਸ਼ਮੂਲੀਅਤ ਕੀਤੀ। ਮਿਸ਼ਨ ਟੀਮ ਤਹਿਤ ਬਠਿੰਡਾ ਨਗਰ ਨਿਗਮ ਦੀਆਂ ਟੀਮਾਂ ਨੇ ਅੱਜ ਸ਼ਹਿਰ ਦੇ ਵੱਖ ਵੱਖ ਪੰਪਿੰਗ ਸਟੇਸ਼ਨਾਂ ਤੇ ਲੱਗੀਆਂ ਮੋਟਰਾਂ ਦੀ ਜਾਂਚ ਤੇ ਮੁਰੰਮਤ ਕੀਤੀ। ਨਗਰ ਨਿਗਮ ਦੇ ਕਮਿਸ਼ਨਰ ਲਵਜੀਤ ਕਲਸੀ ਨੇ ਦਸਿਆ ਕਿ ਮੋਟਰਾਂ ਮੀਂਹ ਪੈਣ ਤੋਂ ਬਾਅਦ ਨਵੇਂ ਇਲਾਕਿਆਂ ਚ ਇਕੱਠੇ ਹੋਏ ਬਰਸਾਤੀ ਪਾਣੀ ਨੂੰ ਕੁਝ ਘੰਟਿਆਂ ਚ ਬਾਹਰ ਕੱਢ ਦਿੰਦੀਆਂ ਨੇ। ਕਮਿਸ਼ਨਰ ਨੇ ਦਸਿਆ ਕਿ ਟੀਮਾਂ ਵੱਲੋਂ ਲੋਕਾਂ ਨੂੰ ਗਿੱਲੇ ਤੇ ਸੁੱਕੇ ਕੂੜੇ ਨੂੰ ਵੱਖ ਵੱਖ ਕਰਨ ਬਾਰੇ ਵੀ ਜਾਗਰੂਕ ਕੀਤਾ ਜਾ ਰਿਹਾ। ਟੀਮਾਂ ਵੱਲੋਂ ਅਜੀਤ ਰੋਡ ਅਤੇ ਜਨਤਾ ਨਗਰ ਵਿਚ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਗਈਆਂ ਤੇ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਰਸੋਈ ਦੇ ਗਿੱਲੇ ਕੂੜੇ ਨੂੰ ਵੱਖ ਕਰਕੇ ਸਫ਼ਾਈ ਕਰਮਚਾਰੀਆਂ ਨੂੰ ਦੇਣ। ਇਸ ਦੌਰਾਨ ਏਮਸ ਬਠਿੰਡਾ ਦੇ ਸਫ਼ਾਈ ਕਰਮਚਾਰੀਆਂ ਨੇ ਵੀ ਜਾਗਰੂਕਤਾ ਤੇ ਸਿਖਲਾਈ ਸੈਸ਼ਨ ਕਰਵਾਇਆ ਗਿਆ। ਜਲੰਧਰ ਵਿਖੇ ਪਠਾਨਕੋਟ ਸੜਕ ਤੇ ਅੱਜ ਸਵੇਰੇ ਹੋਏ ਇੱਕ ਸੜਕ ਹਾਦਸੇ ਵਿਚ ਮਾਂ ਦੀ ਸਮੇਤ ਇੱਕ ਪਰਿਵਾਰ ਦੇ ਦੋ ਮੈਂਬਰਾਂ ਦੀ ਮੌਤ ਹੋ ਗਈ ਜਦਕਿ ਦੂਜੀ ਧੀ ਗੰਭੀਰ ਜ਼ਖਮੀ ਹੋਈ ਹੈ। ਹਾਦਸਾ ਉਸ ਵੇਲੇ ਵਾਪਰਿਆ ਜਦੋਂ ਇੱਕ ਅਣਪਛਾਤੀ ਬੱਸ ਨੇ ਇੱਕ ਮੋਟਰ ਰੇਹੜੀ ਨੂੰ ਟੱਕਰ ਮਾਰ ਦਿੱਤੀ। ਬੱਸ ਡਰਾਈਵਰ ਹਾਦਸੇ ਵਾਲੀ ਥਾਂ ਤੋਂ ਬੱਸ ਲੈ ਕੇ ਫਰਾਰ ਹੋ ਗਿਆ। ਪੁਲਿਸ ਮਾਮਲੇ ਦੀ ਅਖੀਰੀ ਜਾਂਚ ਕਰ ਰਹੀ ਹੈ। ਆਖਰ ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਕੇਂਦਰ ਵੱਲੋਂ ਉੱਤਰੀ ਰੇਲਵੇ ਦੇ ਅੰਬਾਲਾ ਡਿਵੀਜ਼ਨ ਲਈ 201 ਕਰੋੜ ਰੁਪਏ ਦੇ ਕਵਚ ਪ੍ਰੋਜੈਕਟ ਨੂੰ ਮਨਜ਼ੂਰੀ। ਪੰਜਾਬ ਚ ਵਿਸ਼ੇਸ਼ ਦਿਵਸ 2026 ਤਹਿਤ ਘਰ ਘਰ ਗੰਨਾ 25 ਜੂਨ ਤੋਂ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿਚ ਵੀ SIR ਦੇ ਹਿੱਸੇ ਵਜੋਂ ਗੰਨੇ ਦਾ ਗੇੜ ਅੱਜ ਤੋਂ ਸ਼ੁਰੂ ਹੋਇਆ। ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਰੂਪਨਗਰ ਜ਼ਿਲ੍ਹੇ ਚ ਆਵਾਰਾ ਕੁੱਤਿਆਂ ਦੇ ਹਮਲੇ ਕਾਰਨ 8 ਸਾਲਾ ਬੱਚੀ ਦੀ ਮੌਤ ਹੋਣ ਦਾ ਆਪਣੇ ਪੱਧਰ ਤੇ ਨੋਟਿਸ ਲਿਆ ਤੇ ਜਲੰਧਰ ਚ ਪਠਾਨਕੋਟ ਸੜਕ ਤੇ ਅੱਜ ਸਵੇਰੇ ਵਾਪਰੇ ਇੱਕ ਸੜਕ ਹਾਦਸੇ ਚ ਮਾਂ ਦੀ ਸਮੇਤ ਇੱਕ ਪਰਿਵਾਰ ਦੇ ਦੋ ਮੈਂਬਰਾਂ ਦੀ ਮੌਤ, ਦੂਜੀ ਦੀ ਗੰਭੀਰ ਜ਼ਖਮੀ। ਇਸੇ ਨਾਲ ਹੀ ਪ੍ਰਦੇਸ਼ਕ ਖ਼ਬਰਾਂ ਦਾ ਬੁਲੇਟਿਨ ਖਤਮ ਹੋਇਆ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7 ਵਜੇ। ਨਮਸਕਾਰ।
1: ਦਾਦੂ ਇਹ ਕਿਹੜਾ ਪੌਦਾ ਹੈ?
2: ਟੈਂਜਰੀ, ਬਹੁਤ ਮਿੱਠਾ ਹੁੰਦਾ ਹੈ, ਤੋੜੀ ਨਾ। ਹਾਂ, ਫ੍ਰੀ ਫੋਰਨ ਟ੍ਰਿਪ ਲਿੰਕ ਤੇ ਕਲਿੱਕ ਕਰੋ, ਹੁਣੇ ਕਰਦਾ।
1: ਦਾਦੂ ਰੁਕੋ, ਲਿੰਕ ਤੇ ਕਲਿੱਕ ਨਾ ਕਰਨਾ, ਇਹ SMS ਸਕੈਮ ਹੈ। ਕਲਿੱਕ ਕਰੋਗੇ ਤਾਂ ਤੁਹਾਡੇ ਬੈਂਕ ਡੀਟੇਲਸ ਹੋਣਗੇ ਚੋਰੀ।
2: ਥੈਂਕਸ ਗੱਪੂ, ਬਚਾ ਲਿਆ। ਹਾਂ, ਆਲ ਤੇਰੀ ਸਮਝਦਾਰੀ ਦਾ ਫਲ।
1: RBI ਕਹਿੰਦਾ ਹੈ ਸਮਾਰਟ ਬਣੋ, ਕੌਣ ਬੋਲ ਰਿਹਾ ਹੈ?
3: ਅਸੀਂ ਆਕਾਸ਼ਵਾਣੀ ਤੇ ਚੰਡੀਗੜ੍ਹ ਕੇਂਦਰ ਤੋਂ ਬੋਲ ਰਹੇ ਹਾਂ FM 107.2 ਮੈਗਾਹਰਟਸ ਤੇ। ਲਓ ਹੁਣ ਪੇਸ਼ ਹੈ ਹਰਿਆਣਾ ਰਾਜ ਦੀ ਹਫ਼ਤਾਵਾਰੀ ਸਮਾਚਾਰ ਸਮੀਖਿਆ।
4: ਪ੍ਰਸਤੁਤ ਹੈ ਹਰਿਆਣਾ ਰਾਜ ਕੀ ਸਾਪਤਾਹਿਕ ਸਮਾਚਾਰ ਸਮੀਖਿਆ। ਲੇਖਕ ਹੈ ਵਰਿਸ਼ਠ ਪੱਤਰਕਾਰ ਸੰਜੀਵ ਸ਼ਰਮਾ, ਵਾਚਕ ਚੰਦਨ ਸ਼ਰਮਾ। ਬੀਤੇ 12 ਵਰਸ਼ੋਂ ਕੇ ਦੌਰਾਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕੇ ਨੇਤ੍ਰਤਵ ਵਾਲੀ ਸਰਕਾਰ ਨੇ ਸਮਾਜ ਕੇ ਸਭੀ ਵਰਗੋਂ ਕੇ ਹਿਤੋਂ ਕੋ ਧਿਆਨ ਮੇ ਰੱਖ ਕਰ ਫੈਸਲੇ ਕੀਏ ਹੈਂ। ਕੇਂਦਰ ਸਰਕਾਰ ਕੇ ਫੈਸਲੋਂ ਸੇ ਕਤਾਰ ਮੇ ਖੜਾ ਅੰਤਿਮ ਵਿਅਕਤੀ ਭੀ ਲਾਭਾਨਵਿਤ ਹੁਆ ਹੈ। ਰਾਜਕ ਦੁਆਰਾ ਨਰੇਂਦਰ ਮੋਦੀ ਕੋ ਪ੍ਰਧਾਨ ਮੰਤਰੀ ਪਦ ਕਾ ਪ੍ਰਤਿਆਸ਼ੀ ਘੋਸ਼ਿਤ ਕੀਏ ਜਾਣੇ ਕੇ ਬਾਅਦ ਸਬਸੇ ਪਹਿਲੀ ਰੈਲੀ 15 ਸਤੰਬਰ 2013 ਕੋ ਰੇਵਾੜੀ ਮੇ ਹੋਈ ਥੀ। ਪਿਛਲੇ 12 ਸਾਲ ਕੇ ਦੌਰਾਨ ਪ੍ਰਧਾਨ ਮੰਤਰੀ 17 ਬਾਰ ਹਰਿਆਣਾ ਆ ਚੁੱਕੇ ਹੈਂ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕੇ ਨੇਤ੍ਰਤਵ ਮੇ ਬੀਤੇ 12 ਵਰਸ਼ੋਂ ਮੇ ਕ੍ਰਿਸ਼ੀ ਖੇਤਰ ਔਰ ਕਿਸਾਨੋ ਕੇ ਸਮਗਰ ਵਿਕਾਸ ਕੇ ਲੀਏ ਕਈ ਅਭੂਤਪੂਰਵ ਯੋਜਨਾਏ ਸ਼ੁਰੂ ਕੀ ਗਈ ਹੈਂ। ਇਨ ਯੋਜਨਾਓਂ ਕਾ ਪ੍ਰਾਥਮਿਕ ਉਦੇਸ਼ ਕਿਸਾਨੋ ਕੀ ਆਏ ਬੜਾਨਾ, ਆਧੁਨਿਕ ਤਕਨੀਕ ਕਾ ਪ੍ਰਸਾਰ ਕਰਨਾ ਔਰ ਪ੍ਰਾਕ੍ਰਿਤਿਕ ਆਪਦਾਓਂ ਮੇ ਸੁਰੱਖਿਆ ਪ੍ਰਦਾਨ ਕਰਨਾ ਰਹਾ ਹੈ। ਸਰਕਾਰ ਕਾ ਮਾਨਨਾ ਹੈ ਕਿ ਕਿਸਾਨ ਭਾਈ ਬਹਿਣ ਦੇਸ਼ ਕੀ ਅੰਨ ਸੁਰੱਖਿਆ, ਪੋਸ਼ਣ ਔਰ ਸਮ੍ਰਿਧੀ ਕੇ ਆਧਾਰ ਸਤੰਭ ਹੈਂ। ਉਨਕੇ ਜੀਵਨ ਕੋ ਅਧਿਕ ਸੇ ਅਧਿਕ ਆਸਾਨ ਬਣਾਨੇ ਕੇ ਲੀਏ ਸਰਕਾਰ ਕੋਈ ਕੋਰ ਕਸਰ ਨਹੀਂ ਛੋੜ ਰਹੀ ਹੈ। PM ਕਿਸਾਨ ਸਮਾਨ ਨਿਧੀ ਔਰ ਫਸਲ ਬੀਮਾ ਯੋਜਨਾ

0: ਸਤਿੰਦਰ ਸਰਤਾਜ ਦੇ ਗਾਇਸ ਗੀਤ ਦੇ ਨਾਲ ਹੀ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਹੁਣ ਖਤਮ ਹੁੰਦਾ ਹੈ।
1: ਪਤਾ ਹੈ, ਦੁਨੀਆ ਕੇ ਕਈ ਵਿਕਸਿਤ ਦੇਸ਼ ਐਸੇ ਵੀ ਹੈ ਜਹਾਂ ਮੁਫ਼ਤ ਇਲਾਜ ਇੱਕ ਸਪਨਾ ਹੈ, ਪਰ ਹਮਾਰੇ ਯਹਾਂ ਵੋ ਆਮ ਨਾਗਰਿਕ ਕਾ ਅਧਿਕਾਰ। ਆਯੁਸ਼ਮਾਨ ਭਾਰਤ ਸੇ 60 ਕਰੋੜ ਸੇ ਅਧਿਕ ਲੋਗੋਂ ਕੋ ਮਿਲ ਰਹਾ ਹੈ 5 ਲੱਖ ਤੱਕ ਕਾ ਮੁਫ਼ਤ ਇਲਾਜ, ਔਰ 19,000 ਜਨ ਔਸ਼ਧੀ ਕੇਂਦਰੋਂ ਪਰ 90% ਤੱਕ ਸਸਤੀ ਦਵਾਈਆਂ।
2: ਕਿਸੀ ਏਕ ਵਿਅਕਤੀ ਕੀ ਜ਼ਮੀਨ, ਘਰ, ਗਹਿਣੇ ਜਾਂ ਦੂਸਰਾ ਕੋਈ ਸਾਮਾਨ ਬਿਮਾਰੀ ਕੇ ਖਰਚ ਮੈਂ ਬਿਕਨੇ ਸੇ ਬਚਾ ਹੈ, ਗਿਰਵੀ ਰੱਖਨੇ ਸੇ ਬਚਾ ਹੈ, ਤੋ ਯੇ ਆਯੁਸ਼ਮਾਨ ਭਾਰਤ ਕੀ ਬਹੁਤ ਬੜੀ ਸਫਲਤਾ ਹੈ।
1: 12 ਸਾਲ ਵਿਸ਼ਵਾਸ ਕੇ, ਵਿਕਾਸ ਕੇ, ਜਨ ਕਲਿਆਣ ਕੇ।
0: ਅਸੀਂ ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਬੋਲ ਰਹੇ ਹਾਂ FM 107.2 ਮੈਗਾਹਰਟਸ ਤੇ। ਅਗਲਾ ਪ੍ਰੋਗਰਾਮ ਜੈਮਾਲਾ, ਇਹ ਪ੍ਰੋਗਰਾਮ ਅਸੀਂ ਵਿਵਿਧ ਭਾਰਤੀ ਮੁੰਬਈ ਤੋਂ ਰਿਲੇ ਕਰਾਂਗੇ।

ਅਸੀਂ ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਬੋਲ ਰਹੇ ਹਾਂ FM 107.2 ਮੈਗਾਹਰਟਸ ਤੇ। ਪੇਸ਼ ਨੇ ਮੁੱਖ ਪ੍ਰਦੇਸ਼ਕ ਖਬਰਾਂ। ਉੱਤਰ ਪ੍ਰਦੇਸ਼ ਦੇ ਜ਼ੇਵਰ ਵਿੱਚ ਨੋਇਡਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਵਪਾਰਕ ਉਡਾਨਾਂ ਮੁੜ ਸ਼ੁਰੂ ਹੋਣ ਨਾਲ ਹਰਿਆਣਾ ਨੂੰ ਵੀ ਲਾਭ ਹੋਵੇਗਾ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਰੋਹਤਕ ਅਗਨੀਕਾਂਡ ਵਿੱਚ ਮਾਰੇ ਗਏ 3 ਜਣਿਆਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ, ਪੂਰੀ ਤਰ੍ਹਾਂ ਤਬਾਹ ਹੋਏ ਦੁਕਾਨਾਂ ਦੇ ਮਾਲਕਾਂ ਨੂੰ 5-5 ਲੱਖ ਰੁਪਏ, ਹੋਰ ਦੁਕਾਨਦਾਰਾਂ ਨੂੰ 2-2 ਲੱਖ ਰੁਪਏ ਅਤੇ ਸੜੀਆਂ ਹੋਈਆਂ ਰੇਹੜੀਆਂ ਦੇ ਮਾਲਕਾਂ ਨੂੰ 50-50 ਹਜ਼ਾਰ ਰੁਪਏ ਦੀ ਰਾਹਤ ਰਾਸ਼ੀ ਦੇਣ ਦਾ ਐਲਾਨ ਕੀਤਾ। ਹਰਿਆਣਾ ਦੇ ਊਰਜਾ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਅਮਰੀਕਾ ਇਰਾਨ ਜੰਗਬੰਦੀ ਸਮਝੌਤੇ ਨਾਲ ਭਾਰਤ ਨੂੰ ਬਹੁਤ ਫਾਇਦਾ ਹੋਵੇਗਾ। ਭਾਰਤੀ ਜਨਤਾ ਪਾਰਟੀ ਦੀ ਸੂਬਾ ਪ੍ਰਧਾਨ ਅਰਚਨਾ ਗੁਪਤਾ ਨੇ ਕਿਹਾ ਕਿ ਵਿਸ਼ਵਵਿਆਪੀ ਸਥਿਤੀ ਦੇ ਕਾਰਨ ਦੂਜੇ ਦੇਸ਼ਾਂ ਦੇ ਮੁਕਾਬਲੇ ਭਾਰਤ ਵਿੱਚ ਇੰਧਨ ਅਤੇ ਦਵਾਈਆਂ ਦੀਆਂ ਕੀਮਤਾਂ ਵਿੱਚ ਘੱਟ ਵਾਧਾ ਹੋਇਆ। ਹਿਸਾਰ ਦੇ ਮਹਾਰਾਜਾ ਅਗਰਸੇਨ ਹਵਾਈ ਅੱਡੇ 'ਤੇ ਯਾਤਰੀ ਸਹੂਲਤ ਦਿਵਸ ਮਨਾਇਆ ਗਿਆ। ਹਵਾਈ ਅੱਡੇ ਦੇ ਅਹਾਤੇ ਵਿੱਚ ਰੁੱਖ ਲਗਾਉਣ ਦਾ ਵੀ ਆਯੋਜਨ ਕੀਤਾ ਗਿਆ। ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਲਈ ਅੱਜ ਅੰਬਾਲਾ ਅਤੇ ਪਲਵਲ ਵਿੱਚ ਆਯੁਸ਼ ਵਿਭਾਗ ਵੱਲੋਂ ਇੱਕ ਯੋਗਾ ਮੈਰਾਥਨ ਦਾ ਆਯੋਜਨ ਕੀਤਾ ਗਿਆ। 12ਵੇਂ ਅੰਤਰਰਾਸ਼ਟਰੀ ਯੋਗ ਦਿਵਸ ਦੀ ਤਿਆਰੀ ਲਈ ਹਰਿਆਣਾ ਵਿਧਾਨ ਸਭਾ ਕੰਪਲੈਕਸ ਵਿਖੇ ਕੱਲ੍ਹ ਇੱਕ ਯੋਗ ਪ੍ਰੋਟੋਕੋਲ ਸਿਖਲਾਈ ਪ੍ਰੋਗਰਾਮ ਆਯੋਜਿਤ ਕੀਤਾ ਜਾਵੇਗਾ। ਹਰਿਆਣਾ ਅਤੇ ਪੰਜਾਬ ਵਿੱਚ ਅੱਜ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ ਪ੍ਰਕਿਰਿਆ ਸ਼ੁਰੂ ਹੋ ਗਈ। ਬੁੱਧ ਪੱਧਰੀ ਅਧਿਕਾਰੀਆਂ ਨੇ ਘਰਾਂ ਵਿੱਚ ਜਾ ਕੇ ਫਾਰਮ ਭਰਨ ਲਈ ਦਿੱਤੇ। ਅੱਜ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਰਾਜ TV ਯੂਨਿਟ ਅਤੇ ਸਿਹਤ ਵਿਭਾਗ ਵੱਲੋਂ ਵਿਭਾਗ ਦੁਆਰਾ ਮੌਲੀ ਜਾਗਰਾਂ ਡਿਸਪੈਂਸਰੀ ਵਿਖੇ ਇੱਕ ਵਿਸ਼ੇਸ਼ TB HIV ਸਕਰੀਨਿੰਗ ਕੈਂਪ ਦਾ ਆਯੋਜਨ ਕੀਤਾ ਗਿਆ। ਮੁੱਖ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਤੇ ਲਓ ਹੁਣ ਸੁਣੋ ਕੁਝ ਪੰਜਾਬੀ ਗੀਤ।

ਜੀ ਸਟਾਰ ਅਤੇ ਹਨੀ ਸਿੰਘ ਦੇ ਗਾਇਸ ਗੀਤ ਦੇ ਨਾਲ ਹੀ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਹੁਣ ਖਤਮ ਹੁੰਦਾ ਹੈ। ਅਸੀਂ ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਬੋਲ ਰਹੇ ਹਾਂ ਐਫ ਐਮ 107.2 ਮੈਗਾਹਰਟਸ 'ਤੇ। ਅਗਲਾ ਪ੍ਰੋਗਰਾਮ ਹਵਾ ਮਹਿਲ, ਇਹ ਪ੍ਰੋਗਰਾਮ ਅਸੀਂ ਵਿਵਿਧ ਭਾਰਤੀ ਮੁੰਬਈ ਤੋਂ ਰਿਲੇਅ ਕਰਾਂਗੇ।